ਬੁਲਾਇਆ ਜਾਦੋ ਦੇ ਮੀਨਾ ਸੋ ਸ਼ਾਪੂ ਲਾਇਆ ਜਾਦੋ ਖੋ ਮਾਮ ਦੁਆ ਜਸੀ ਯਾਂ ਲੁਨਿਆ ਨਾਲ ਕੋਈ ਮਾਂ ਦਾ ਦੁਆਏ ਜੋ ਸਿਆਈ ਓ ਮਿਆ ਬੇਮੀ ਸੋਲੇ ਖਜੀ ਦੋਲਾਂ ਮੀ ਜ਼ਲੇ ਖਜੀ ਮਾਦੋ ਮਿਆਲੇ ਸੁਮਿਆ ਚਿਲੇ ਸ਼ਾਈ ਦੋਲਾ ਗੋ ਮਮਿਆ ਚਿਲੇ ਸ਼ਾਈ ਮਦੋ ਮਿਨਾ ਖੋ ਮਾਮ ਦੁਆ ਜਸੀ ਮਜ਼ਾ ਦੁਆ ਜਾਉ ਯਾ ਚਲੂ ਨਿਆ ਸ਼ਾ ਸ਼ਾ ਮਿਆ ਆਲੇ ਦਾਇਆ ਨੂੰ ਜਾਂਗਾਲੇ ਬਹੂ ਸਮਦਾਇ ਦਾਇਆ ਪਿਲਾਉ ਤੂੰ ਸਮਦਾਲ ਨੂੰ ਖੋਖੋ ਮਾਮ ਦੁਆ ਜਸੀ ਮਾਉਂ ਚਿਆਲ ਨੂੰ ਜਾਂਗਾਗੋ ਖੋ ਦੁਆ ਜਸੀ ਉਂਗਾ ਦੇ ਖੋ ਮਾਮ ਦੂਈ ਆ ਜਸੀ ਉਂਗਾ ਜੋਦਾ ਮਾਮ ਸੱਸ ਗੁਚੀ ਖਗਾ ਮਾ ਦੁਆਲਾ ਚੋਦੋ ਦਾਇਆ ਨੂੰ ਜਾਂਗਾ ਗੋ ਖੋ ਮਾ ਦਾ ਦੁਆ ਜਸੈ ਮਦਾ ਚੀ ਮਿਲੇ ਮੈਂ ਸ਼ਾਊ ਚੋਨਾ ਨੂ ਮਧੂ ਵਾਲਾ ਖੋ ਮਮ ਦੁਆ ਜਸੀ ਮਾਉ ਚੀ ਨੂੰ ਲਾ ਲਾ ਛੋ ਛੋ ਮਦਾ ਦਾਇਓ ਯਾ ਨੂੰ ਜਾਂਗਾਲੇ ਪਹਿਲਾ ਹੂ ਤੂੰ ਆਪੇ ਮਿਜ਼ਨੁ ਮਾਲਾ ਅਗਾ ਮਾਈ